0: ਸਹਿਤਾ ਕਸੂਚ ਸ਼ੁਕਤਾ ਦੀ ਖੂਜ ਨੇ ਬਿਲਕੁਲ ਤੁਸੀਂ ਕੱਲ 0972-292-292 ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਸੁਖਤ ਸਰਾ ਦੀ ਕੁਮ ਜ਼ੀਨਾ ਅਲਹਮਦੁਲਿਲਾਹ ਮਲਖੇਲ ਦਾ ਕੁਵੈਤ ਸਖਮ ਸਰਾ ਖਬਰ ਕੀ ਸਟੜਾ ਮਸ਼ੀ ਪ੍ਰੋਗਰਾਮ ਕੀ ਹਰ ਕਲੇ ਤੇ ਸੰਗੇ ਖੈ ਬਰੋਬਾਰੀ ਸ਼ੁਕਰ ਦੀ ਬਿਲਕੁਲ ਖੈਰ ਖਰੀਅਤ ਤਾ ਕੁਵੈਤ ਮੌਸਮ ਸੰਗ ਦੇ ਦਾ ਹੋਇਆ ਬਰਾਂ ਸ਼ਵੇ ਕਨ ਦੇ ਸ਼ਵੇ ਬਰਾਂ ਪਰੁਨ ਸ਼ਵੇ ਓ ਨਨ ਹਲੀ ਹਵਾ ਚਲੇ ਦਲਾ
1: ਬਿਲਕੁਲ
0: ਚਲੋ ਬਸ ਪਰੁਨ ਸ਼ਵੇ ਦੇ ਕਹਿੰਦੇ ਬਿਆਹ ਹਮ ਖਾ ਦੇ ਕਹਿੰਦਾ
1: ਬਿਲਕੁਲ
0: ਕਰਕ ਮੌਸਮ ਖੋ ਨਨ ਡੇਰ ਖੋ ਬਰਾਂ ਸ਼ਵੇ ਦੇ ਖਲ ਗਾਡੇ ਰਾਵਤਲੀ ਦੀ ਖਾ ਮੌਸਮ ਜ਼ਬਰਦਸਤ ਹੈ ਇੰਤਜ਼ਾਰ ਕਵੇ ਕੋਸ਼ਿਸ਼ ਵੀ ਚਲੋ ਮੀਨਾ ਟ੍ਰੈਕ ਚਿਕੁਮ ਦੀ ਅਹਮ ਰੋਡ ਅਹਮ ਇੰਜਾਏ ਕਰੋ ਸਰਾ ਬਿਲਕੁਲ ਡੇਰ ਖੁਦ ਕਈ ਪਕੇ ਅਮੀਨਵਾਲ ਹਮਦਾ ਸੇ ਜੜੇ ਜੜੇ ਖਬਰ ਯਾਦਾਸ਼ ਚਿਕੁਮ ਦੀ ਅਮੁੰਗ ਸਰ ਸ਼ਰੀਕ ਕੀ ਨਨ ਮਹਮਦੁਲਾ ਮਲਖੀਲ ਮੁੰਗ ਸਰ ਸੇ ਸ਼ਰੀਕ ਕੇ ਸਦਰ ਵੜੀ ਜੀ ਰਤਾ
1: ਬਿਲਕੁਲ ਖੁਦਾ ਵਲ ਖੜਮ ਕੋ ਰਬ ਖਵਾ ਪਈ ਅਮੀਨਾ ਮੁਹੱਬਤ ਉਹ ਪਈ ਵਲ ਜਰੇ ਕੇ ਵਲ ਆੜੇ ਪਈ ਬੈਠਾ ਕੇ ਬੱਕੇ ਨਾ ਸਲੀ
0: ਸਹੀ
1: ਮਹਿਫਿਲ ਵੋ ਕਬ ਸ਼ਤ ਹੋਈ
0: ਬਿਲਕੁਲ ਬੈਠਕ ਨਸਤਾ ਚਿਕੁਮ ਦਾ ਖਤਮ ਸ਼ਵੇ ਦੇ
1: ਬਿਲਕੁਲ
0: ਬਸ ਅਮਦਲਾ ਮਲਖੇਲ ਦੱਸੀ ਦੀ ਜਿਹਦਾ ਮੋਬਾਈਲ ਚਿਕੁਮ ਦੀ ਕਹਿੰਦਾ ਚਿਕੁਮ ਮੁਲਕ ਨੂੰ ਇਜਾਦ ਕਰੇ ਦੇ ਕਹਿੰਦਾ ਉਹ ਅਗੋ ਮੁਲਕ ਨੂੰ ਹਮ ਨਨ ਪਾਖਪਲ ਮੁਲਕ ਕੇ ਅਗੇ ਬੰਦੇ ਪਾਬੰਦੀ ਉਹ ਲਗੋਲਾ ਚੇ ਪਿੰਜਲਸ ਕਾਲਰ ਅਸੀਂ ਮਸ਼ੁਮਾਨ ਚਿਕੁਮ ਦੀ ਅਗਾ ਸੋਸ਼ਲ ਮੀਡੀਆ ਨਸ਼ੀ ਇਸਤੇਮਾਲ ਵਾਲੇ ਕਹਿੰਦਾ
1: ਬਿਲਕੁਲ।